ਹਰ ਕਦਮ ਤੇ ਆਸ਼ਕੀ ਕਈ ਸੂ, ਹਰ ਕਦਮ ਤੇ ਆਸ਼ਕੀ ਕਈ ਸੂ, ਰਾਏਗਾ ਕਾਨਕਾ ਘੜੀ ਕਈ ਸੂ। ਹਰ ਕਦਮ ਤੇ ਆਸ਼ਕੀ ਕਈ ਸੂ, ਰਾਏਗਾ ਕਾਨਕਾ ਘੜੀ ਕਈ ਸੂ। ਤੋਖੇ ਅਚਣੋ ਨਾ ਹੋ ਨਾ ਆਏ ਤੂੰ, ਤੋਖੇ ਅਚਣੋ ਨਾ ਹੋ ਨਾ ਆਏ ਤੂੰ, ਪੋਏ ਬਿਬਾਰੇ ਦੀਆ ਰੋਸ਼ਨੀ ਕਈ ਸੂ, ਹਰ ਕਦਮ ਤੇ ਆਸ਼ਕੀ ਕਈ ਸੂ। ਬਾਹਰ ਆਈ ਤਾਂ ਖੁੱਲੀ ਪਿਆ ਜ਼ਖਮ ਸਭ, ਬਾਹਰ ਆਈ ਤਾਂ ਖੁੱਲੀ ਪਿਆ ਜ਼ਖਮ ਸਭ, ਐਂ ਦਿਲ ਸਾਂ ਦਿਲ ਜੀ ਦਿਲਬਰੀ ਕਈ ਸੂ। ਵਫਾ ਜੀ ਸੀਂਧ ਖੇ ਸੰਵਾਰਣ ਲਏ, ਵਫਾ ਜੀ ਸੀਂਧ ਖੇ ਸੰਵਾਰਣ ਲਏ, ਬੇਵਫਾ ਸਾਂ ਬੇ ਦੋਸਤੀ ਕਈ ਸੂ, ਹਰ ਕਦਮ ਤੇ ਆਸ਼ਕੀ ਕਈ ਸੂ। ਹਰ ਅਜਨਬੀਅ ਖਾਂ ਤੁਝੋ ਪੁੱਛੋ ਸੀਂ, ਹਰ ਅਜਨਬੀਅ ਸਾਂ ਦੋਸਤੀ ਕਈ ਸੂ। ਕੁਝ ਕੋਨ ਥੀ ਸਕਿਓ ਤਦਹੈਂ, ਕੁਝ ਕੀ ਨ ਥੀ ਸਕਿਓ ਤਦਹੈਂ, ਬਸ ਮੁਸਲਸਲ ਸ਼ਾਇਰੀ ਕਈ ਸੂ, ਹਰ ਕਦਮ ਤੇ ਆਸ਼ਕੀ ਕਈ ਸੂ, ਰਾਏਗਾ ਕਾਨਕਾ ਘੜੀ ਕਈ ਸੂ। ਦੋਸਤੋ, ਵਕਤ ਥਿਓ ਆਹੇ ਹਿਕੜੇ ਸ਼ਾਰਟ ਕਮਰਸ਼ਲ ਬ੍ਰੇਕ ਜੋ। ਬ੍ਰੇਕ ਖਾਂ ਪੋਏ ਵਰੀ ਵਿਰੰਦਾਸੇ, ਬੁੱਧੰਦਾ ਰਹੋ GAFM ਨੈਟਵਰਕ।